0: ਐਨੀ ਚਿੱਟੀ ਕਿਸ ਤਰ੍ਹਾਂ ਹੋ ਸਕਦੀ ਹੈ ਮਦਰਾਸ
1: ਤਮਿਲੀਅਨ
0: ਉਹ ਇੱਕੋ ਗੱਲ ਹੈ ਕਵਿਤਾ ਤੇਰੀ ਨੂੰ ਹੈ
2: ਮੈਂ ਕਹਿੰਦੀ ਸਾਊਥ ਇੰਡੀਅਨ ਸਟੈਂਡਰਡ ਦੇ ਹਿਸਾਬ ਨਾਲ ਉਹ ਤੇਰੀ ਸੋਹਣੀ ਹੈ
3: ਰਾਜੀ ਇਹਨੂੰ ਮਿਲ ਸਾਡੇ ਫਿਰ ਸੀ ਲਵਰ ਅਨਿਆਏ
2: ਅਨਿਆਏ ਭਲਾ ਵੀ ਕੋਈ ਨਾ ਹੋਏ